All right. ਜੀ ਮੈਂ ਜੀ ਸੁਣਿਓ ਕਿਦਾਂ ਦੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ 5:33:50 ਸਟੂਡੀਓ ਕੀ ਘੜੀ ਪੇ ਹੋ ਚੁੱਕੇ ਔਰ ਆਜ ਕਿਸੀ ਕਾ ਹੈਪੀ ਵਾਲਾ ਬਰਥਡੇ ਵੀ ਹੈ ਸੋਨਮ ਕਪੂਰ ਕਾ ਆਜ ਹੈਪੀ ਵਾਲਾ ਬਰਥਡੇ ਤੋ ਹੈ ਹੀ ਬਾਲੀਵੁੱਡ ਇੰਡਸਟਰੀ ਮੈਂ ਅਬ ਉਹ ਇਤਨੀ ਜ਼ਿਆਦਾ ਨਹੀਂ ਦਿਖਦੀ ਲੇਕਿਨ ਕੁਛ ਫਿਲਮੇ ਉਹਨੇ ਕੀ ਹੈ ਜਿਸਮੇ ਵੋ ਮੁਝੇ ਕਾਫੀ ਜ਼ਿਆਦਾ ਉਨਕਾ ਅੱਛਾ ਜੋ ਥਾ ਵੋ ਰੋਲ ਲਗਾ ਦੋ ਸ਼ੀ ਇਜ਼ ਨਾਟ ਮਾਈ ਫੇਵਰੇਟ ਬਟ ਐਸਾ ਹੈ ਕਿ ਮੈਂ ਉਨਕੋ ਐਸਾ ਨਹੀਂ ਹੈ ਕਿ ਪਸੰਦ ਵੀ ਨਹੀਂ ਕਰਦੀ ਬਾਗ ਮਿਲਖਾ ਬਾਗ ਮੈਂ ਮੁਝੇ ਯਾਦ ਹੈ ਨਿਰਜਾ ਫਿਲਮ ਮੈਂ ਉਨਕਾ ਜੋ ਕੈਰੇਕਟਰ ਥਾ ਵੋ ਵੀ ਮੁਝੇ ਯਾਦ ਹੈ ਕੁਛ ਹੈ ਫਿਲਮ ਮੈਂ ਜਿਨ੍ਹੋਨੇ ਜਿਸ ਫਿਲਮ ਮੈਂ ਉਨ੍ਹੋਨੇ ਅੱਛਾ ਕਾਮ ਕੀਆ ਸੋਨਮ ਕਪੂਰ ਕੇ ਬਾਰੇ ਮੈਂ ਪੜ੍ਹ ਰਹੀ ਥੀ ਤੋ ਜਬ ਯੂ ਨੋ ਜਬ ਵੋ ਲਾਈਕ ਪੜ੍ਹਾਈ ਕਰ ਰਹੀ ਥੀ ਸੋ ਸਿੰਗਾਪੁਰ ਮੈਂ ਥੀ ਸ਼ਾਇਦ ਸੋ ਵੋ ਆਪਣੀ ਪਾਕਿਟ ਮਨੀ ਕੇ ਲੀਏ ਉਹਨਾਂ ਨੇ ਐਜ ਏ ਵੇਟਰਸ ਜੋ ਹੈ ਵੋ ਵੀ ਕਾਮ ਕੀਆ ਹੈ ਤੋ ਐਸਾ ਨਹੀਂ ਕਿ ਵੋ ਸਟਾਰ ਕਿਡ ਹੈ ਤੋ ਉਨਕੋ ਪੈਸੇ ਘਰ ਸੇ ਹੀ ਆਤੇ ਥੇ ਨਹੀਂ ਆਪਣੀ ਪਾਕਿਟ ਮਨੀ ਕੇ ਲੀਏ ਉਹਨਾਂ ਨੇ ਵੋ ਕਾਮ ਕੀਆ ਲੇਕਿਨ ਆਪਣੀ ਪਹਿਲੀ ਫਿਲਮ ਕੇ ਲੀਏ ਹਮ ਸਭ ਕੋ ਪਤਾ ਹੈ ਕਿ ਉਹਨਾਂ ਨੇ ਬਹੁਤ ਆਪਣੇ ਆਪ ਕੋ ਫਿੱਟ ਕੀਆ ਹੈ ਕਿਉਂਕਿ ਕੁਛ ਐਸੇ ਹੈਲਥ ਇਸ਼ੂਜ ਥੇ ਜਿਸਕੀ ਵਜ੍ਹਾ ਸੇ ਉਨਕੋ ਜੋ ਉਨਕਾ ਵੇਟ ਜੋ ਥਾ ਵੋ 80 kg ਥਾ ਇੰਡਸਟਰੀ ਮੈਂ ਅਗਰ ਬਾਤ ਕਰੇ ਕੋਈ ਸਟਾਰ ਕਿਡ ਲਾਂਚ ਹੋ ਰਿਹਾ ਏਕਦਮ ਫਿੱਟ ਔਰ ਬੜੀਆ ਰਹਿਤਾ 30 kg ਉਹਨਾਂ ਨੇ ਆਪਣੀ ਪਹਿਲੀ ਫਿਲਮ ਕੇ ਲੀਏ ਜੋ ਥਾ ਸਾਂਵਰੀਆ ਕੇ ਲੀਏ ਕਮ ਕੀਆ ਥਾ ਸੋ ਯਾ ਮਿਹਨਤ ਜੋ ਹੈ ਵੋ ਹਰ ਚੀਜ਼ ਮੈਂ ਆਪਕੋ ਲਗਤੀ ਹੈ ਬਟ ਯੈਸ ਅੱਜ ਸੋਨਮ ਕਪੂਰ ਜੋ ਹੈ ਮਤਲਬ ਅਗਰ ਨਾਮ ਲੇ ਤੋ ਲੋਕੋ ਕੋ ਸਮਝ ਲਗਤਾ ਹੈ ਕਿ ਹਾਂ ਭਾਈ ਹੈ ਵੋ ਬੰਦੀ

ਪ੍ਰਾਗ ਜਸਲੀਨ ਰੋਇਲ ਦੀ ਆਵਾਜ਼ ਦੇ ਵਿੱਚ ਸਿਮਰਨ ਕੌਰ ਕੇ ਗੱਡੀ ਮਾਨੇ ਕਾ ਟਾਈਮ ਆ ਚੁੱਕਿਆ, ਲੇਕਿਨ ਜਾਣੇ ਸੇ ਪਹਿਲੇ ਸ਼ੋ ਕੇ ਆਖਰੀ ਦੋ ਗਾਣੇ।